0: ཁ་ཚག་ཅིག་ཡ་བི་ར་ཁ་ཚག་ལོང་ཡོ་སོང་ཟག་དནི་ཁར་གེ་ཧར་སོང་ཅིག་དེ་ནོ་ཨར་གོ་གར་ཆོ་ཏ་ཨོ་ལན་ཆ་ཅི་ཡོ་ནོ་ཡ་གར་ཆོ་ཟག་ཡིན་ཟག་དནི་ཁར་གེ་ཏ་ཏ་ཇོ་སང་ཏ་ཨར་གེ་ཅིག་མ་ཡིན་དོ་ལི་ཁར་གེ་ར་མ་ར་མ་དེ་སོང་ཡ་ཧང་གན་ཨ་དེ་ཏང་ཧམ་ཐེན་ཏ་ཏང་ཧམ་མ་ཆན་ཨ་དེ་ཏ་ཆ་མ་ཡོ་སོང་ཟག་ དནི་ཡོ་ལི་ཏ་ཧར་གེ་མོ་མ་ཡོ་དན་གྱ་ཁ་ཅིག་གྱོན་ལོ་མ་ཨ་ཅན་ཟག་ལོག་སོང་ཟག་ ཇེན་ལོ་ལ་ ཆ་ཟག་གོ་ན་ ཨར་གོ་གེ་ར་ཏ་ཅིག་པ་ཏང་ན་ཏ་ཧར་ང་གེ་གོ་ནོ་ཇེན་ལོ་ཏ་ལོང་ཡོ་ཡོ་ཟག་ དེ་ཚུལ་ལ་རང་ཨ་ཟིག་མར་གོ་དེ་དང་ཡེ་ཨ་གེ་མོ་མ་ཨོ་དེ་ཉ་ཁ་ཅིག་གི་ཤི་གུ་ཡིན་ནོ་ཆང་མ་གི་ཁི་སོང་ཟག་ཨ་ཇ་ཝ་གི་ཨ་གེ་མོ་མ་ཨོ་དེ་ཉ་ཨ་གོ་གི་ར་ཡམ་ཆིན་ཟག་ནོ་ཁི་ཏར་ཟ་ཤི་ལ་དེ་ནི་ཅི་ཟག་ཅི་གོ་གི་ར་ཀ་གང་ནི་ཉེ་ནི་ཅི་ཅི་ཟག་ཏར་ཟ་ཤི་ལ་གི་ཏར་ཟ་ཡི་སུ་ཐང་ཀ་ཟག་ཉེ་ནི again more mao ni ge la ka ra ju on chon no jing ni again more mao de ni ga je to ni ma ra hong e me wo zhe ge jie song zhe ge dang ma er gu ge ra again more mao ni la na zhe ta zu again more mao de ni ga le dong le an pei li jian ke le qi jing na ra da zhe xie le din de zhe zhe le dong le zhe ge na le jing ni zu san na zu san jing en ma ka ra tu gu ju zhe ha ra no ma cha de zhe zhe yin a zhe ge zhe ge zuo kan ge na zu yi mzhe zhe ge chang ba long dang yu jia zhe ra da zhe xie le ge yang de zhe mzhe kan ga mu qie qie zhe ge na ni zhe ge zhe ge zuo qie zhe ge yin ju zhe de zhe yang ha ra no ma cha de ge yu jia zhe yin a ha ba wa zhe ge qian man zu yi da zha ge ge san an zu yi de zhe ra da zhe xie le ge yang ha ra no ma cha de ge yu jia zhe ni ma zhe ge da jian ke lam de zhe na si ra yong ge zhe ge ba wa ge yang lam ka zhe na di dao zhe zhe ge yang lam de zhe na jiu ge zhe den da cha yu de mu zhe ge du zhe a qi er gu ge ra xi ra da zhe xie le xin dang na da zhe xie le gu zhe ge qiu la de mu zhe ge du li jian ke ge zhe ge da ba wa ni ge de ge zhe ge da qi qiu zhe yin da ga ge la zhi zhe ge den ni zhe ge ge ngo hong wo chong de ku ge nga song le gu ge la de ge na zhe ge ke din da qiu ge den ni nga xi ra yong a yang qi gu ban tian zhi zhe ge 等你这个节目上个送去的喏，而哥哥那节目上个节目个年过那时候这个，等你打中个节目跟过那边去，哎呦，学的比他有这个啦，可这个得得唱吧个唱特简单的，皮啦我送这个，谁能干？而节目个这个都给你豆子，啊啦啦啦啦啦，都全能的天机子，而哥哥那等等就没人去，而且超坑那个下面过去，谁送人超坑那个下面当这个？等你，等你，这个学校送的干你了就行了，干你去大同学校送啊去的，自由选择。等你这个用奥克学校用啊去的呢，而哥哥那去看那个片名时候这个，等你用这个学校送的，这个啦，别话啦，健康你个，而哥哥那去看那个片名时候，俺得没事个，自由选择。等你啊，大龙这个个。还就干那干空手个啦，你干那这里用头个，电脑前你要开一个什么个都整，你妈来骗头个，行当打起起来不难就，这些子。等你打中我，等你啊，别话个，我来哄我穷的苦个，俺送的这个容易难求个，电脑前去敲开个什么个都啊，这些子。等你这个啦，别话你个，哥哥啦，这这里送的干空当的妈啦，一个行当弄，哥哥啦就讲课有少点，我又送这个。等你讲课个过去啦，看那个钟等你这个啦，别话你个，哪个愿意呢？就等你瞧我干个做中啊，你皮啦我送这个。如果侬难为你，瞧我三么子个都当这个。等打别话个这，我老有个，谁讲课这个讲课个，看这当他做过去啦，从中道理哪个跟我呢？谁学这个？等你这个个。啊路没那人的给车都带也没人个这个这么多力这个展开之后呀但俺跟俺那俺个这个没俺那没俺个这个人都吃着呢谁知道我先客户浪着的个大力当时你看那个要他后期送的钱那个压力又送这个等你前面过给他刚才可能他得送这个送送的错子跟他可能又送这个 等你 chao yu chik chou lan ge zi, chik chou lan ge zi, deng da chao yu kun zhi yi dang zi ge. Deng ni, bai wa ge, jian ke chou song a lg zi ge su ku di, su song na, qi lg zi dhe ki chi la wu la ku, xa ra chik la da chur gu nir, zi yu xia zi ge. Deng ni, da rung wo zi ge chou song a nji ge ma mga mga zi te kwa du la am chou gom ta, gu ra xe du la chung a dong, zi yu xia zi ge. Deng ni, bai wa, deng ni, jian ke ge lg zi ge sa dang ge, qi ri wu long zi ge. 等你这个样子错跟他过来的你这个马掌当这个等你前面这个个是不自己送的切个那一批等你这个马里人过里人就当这个等你大龙没送多少人那个东西送错个那个等你的百万错下万送这个百万错下个个乐家我送送的等你你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你的你 ཁང ཐ ཁོ རེ དལ མ ཁ ཁོར དོག མབ དེ ན ཆོ སོང ཨ་ཏི ཟིན ཤེ ཚག དནི ཨ་ལ ཇ་ཝ མ ལུ མ དེ དང ཡ ལོན པོ ཟེ ཡ ལ ཅི ཏ ཡ ཅི ཚག ར ལོན པོ དེ ཡ ར སོང ཅི དེ ནོ ཇག ན ཆོ ཨུན ཚོ གན ཨ ཁ དོ ནོ དར ཏ ཨ མ ཨ ཟན དོ ཚག དམནི ཏ རོ མ ཚང ནོ ཚོ ར ན ག ནོ དར ཏ ཉེ གེ དན ཅོ ན དོ ལི ཅི ཁན ཏ ག ཤ ར སོང ཨ་ལ ཇ་ཝ ན དེ གེ ཤེ ཚག བདེན གེ ངོ མ དེན གེ ཨ ཅི གོ གེ ར ཤ ར མ ཤིན ཚ མ ཅོ གེ ཟིན ཤ ར བ ཨ ཤིན དང ཚག Abewa ashiram choga la songda dangi da shi ge da la ergo ge la chen ke kan ngan zeng ji dangi abewa la zege ni ga na ge yin ni ge na jo dangi cha wo da ze shi le sang wo song zge dani cha wi ergo ge la shira da ze shi le cha dang zge da ze shi le ge yang dani wo li jo a den ge chua zge ze tup song zge ni na tam sha char song wa
1: ya zhe bu chong chong ce 공니 소적 총총 바승 르마그셰 노게 어고이야 야라스 르고 노게 담질인데 년제요 그 야 대신데 주부 총총 세영 나 총시베 가츠린 신제 티바 가스티크 삼바 총원도 질다 땅에 주부 총총서 아릉니지 셰히비 담질데 냠실도 샹도나 가르진데 렌슨 타통 거스 갑스 렌슨 타통 거스 글마 카프르통 용나 총님아 세근 어치 좀직 소총아 나티게다 땅이 최릉니지 잘릉위 삼치데 영 나츠르 그리용나 영총나리 야디나 디슈니 나치 머틀데 소적 총총 형르치가 자라 세근니기 샤노게 포튼 로아세니 카흐즈가니엔 주엘
2: Yaranu, chari, anigidu amar chagchum, kadu shcharkinkum, muzu nagdigdig, di sinbogdu gu chumara.
3: Aro, ngachi kagji nam langrong sarabjian sugza tagdaginir, ona chochama ninir, anigidu ladungulugui suzu sangamargalugui, shkezu chongchongulugui danu.
2: Aro, ngara chagji, hobjani hobjion si mawaayi meji tamarga dhobuzina damu samudu chayin.
3: Oli, lopcha na ti ta ching manin rabi wakamu, nga li tingi lopcha dhoko maa sonu ta shaa sonu. Sonyo jina nga yang kyo tang ana maa na injiri la.
2: Ah, chikde, lopcha maa shaa ga.
3: Oli, lopcha sonu na tan dhag rabi wakka, tarong gergengara khjar kase ka.
2: Maare, chun chik sonu. Lopcha dhoko ta kimsang gara yanji, gergeng seno ta haa maa gara yanji. Lopcha maa mu ta mungsang gara yanji. Tarong zo jangdi nangani lopcha si, sikdi ergu ni shjar jang si. ਤੋਤੀ ਪੋਇਨ ਦਿਨ ਤਲ ਦਿਨ ਨਰੇ ਅਤੇ ਤੀ ਸੇਮ ਸੁਸ਼ ਨਾ ਚਿਨ ਨੇ ਤੀ ਚਲ ਕਾਮਾ ਕੰ ਯਨ ਨੂੰ ਰਾ ਛਸੀ ਮਾ ਤੰਗ ਥੋਬ ਜੰ ਤਗ ਤਗ ਸ਼ਨਾ ਤਾ ਮਾ ਉ ਆਏ ਉਰ ਕੰ ਚਿਨ ਜੇ ਦੁਖ ਬੁ ਦੁਖ ਤਾ ਨਾ ਰੇ ਲਾ
3: ਨਾ ਨਾ ਮ ਜੁਗ ਥੋਟਾ ਦੁਖ ਚਿ ਸੁਤਾ ਚੁ ਕਾਨੀ ਮਾ ਤੁ ਮਾ ਕੁ
2: ਆ ਨਾ ਮ ਜੁ ਨਾ ਚੁ ਥੋਟਾ ਕੋ ਥੋਟਾ ਦੇ ਖਿਰੂ ਕੋ ਮੂ ਸ਼ੀ ਸ਼ੀ ਤੋਂ ਦੇ ਯੋ ਨਾ ਨਿੰਗਰ ਪਾਪਾ ਸਨਾ ਦੋ ਨਾ ਆ ਨਾ ਤਮ ਯੁ ਕਾਨ ਨਾ ਦੋ ਨਾ ਕਾ ਚਾ ਖਸਾਰ ਵਾ ਸ਼ਨਾ ਦੋ ਨਾ ਅਲੋਰ ਗਰ ਕੋ ਪੋ ਚਿ ਨਾ ਦੋ ਨਾ ਅਰਕੇ ਅਰਕਨ ਤੋ ਕੋਈ ਨਾ ਤਾਂ ਮਨਵ ਜਖ ਚਿਗਰਾ ਮੇ ਕੋ
3: ਅਰੋ ਕਿੰਗੀ ਜਿਨੀ
2: ਨੀ ਨੀ ਨੀ ਜਿਨੀ ਅਰਕੇ ਅਰਕਨ ਤਾਂ ਖਸਾਨ ਨੂੰ ਮਰ ਕੋ ਤਾਂ ਅਰਦ ਗਰਾ ਮਰ ਤੱਕ ਨੂੰ ਹਾਂ ਮੂ ਨੀ ਲਾ ਸ਼ੋਰ ਸੁਨ ਅਰਕੇ ਅਰਕਨ ਗੰਗ ਜਾਂ ਬੀ ਨੀ ਰਿਸ ਤੁਮ ਅਰਕੋ ਮਸ਼ਰ ਉ ਫਾਇਲ ਟਾਂ ਤਨ ਅਰਕੇ ਅਰਕਨ ਤਬ ਕੋ ਨੀ ਗਲੋ ਕਾ ਜਿਰ ਨੀ ਮੀ ਨੋ ਤਗਾ ਤਖ ਸੁਨ ਅਰਕੇ ਅਰਕਨ ਗ ਤਖ ਚੀ ਸ਼ੇਕ ਯਾ ਅਰੋ ਰੀ ਮਾ ਖੋਬ ਚਾ ਕੁਰ ਅਨੀ ਗਾ ਚੁਕ ਚੀ ਚਿਕ ਲਾ ਕਨ ਖੋ ਜੁ ਮੀ ਛੀ ਮਖਿਨਾ ਨੀ ਚੁਰ ਸੁਮ ਨੀ ਮਖਿਨਾ ਅਨੀ ਗਰ ਗੇਰ ਗਨ ਯੇ ਗੇ ਮਖਿਨਾ ਤਾ ਅਸ਼ਿਕ ਨੀ ਕੀ ਚੁਰ ਗੰਦਾ ਮੋ ਸਾਨੂ ਚੋਰ ਨਗੇ ਅਨਾ ਮਨ ਜੁਨਾ ਤੀ ਤੀ ਯੇ ਕਿ ਨਦੂ ਦੇ ਇੰਦਕ ਸਾ ਤੋ ਤੋ ਟੋਂ ਬੋ ਜਾਂ ਚੇ ਖਾਵਾ ਜੋ ਨਾਂ ਜੋ ਮੋ ਦੀ ਨੂੰ ਨੀ ਪੀਖ ਨੂੰ ਕਰ ਸ਼ਾਨਾ ਤੋ ਨਗ ਨੀ ਨਗ ਦਾਂ ਪੀ ਕਾਚਾ ਦੀ ਨਾ ਮੰਗ ਤੇ ਜਾਂ ਪਿੰ ਜੇ ਪੀ ਸ਼ਾਵਾ ਸਾ ਜੂ ਕੋਂ ਜੂ ਥੁੰ ਜੂ ਕੰ ਤਰ ਯੋ ਸਨੀ ਯੋ ਤੇ ਯੇ ਮਖਿਨ ਜ ਗਤੀ ਨਾ ਤਾ ਜਾਂ ਜਰ ਤੁੰ ਜਰ ਕਸੰ ਗਿਆ
3: ਚੀ ਤਗੀ ਸ਼ਾਨਾ ਨਾ ਨਾਮ ਜੋ ਜੇ ਮੇਕ ਸੁਗ ਦੇ ਨਾ ਤਾਂ ਦਕ ਗੋ ਤੋ ਗੇ ਲੋਗ ਲਾ ਕਾ ਜਿੰ ਖਾਂ ਲਾ ਕਾ ਸਨੀ ਨਿਓ ਲਾ ਕਾ ਮੰਗ ਖ ਜੇਬ ਲਾ ਕਾ ਪੇਤਾ ਗੋ ਮਿਰ ਕਾ ਗਾ
2: ਔਰੇ ਤੇ ਮੋਦੀ ਨਾਲ ਹੋਟ ਆਲਾ ਚੁਰ ਨੀ ਚੋਰ ਕਰਕਿੰ ਕਮਕ ਸੇ ਨੂ ਨਾਚ ਸੋਤੋ ਸੀ ਮਰਨ ਨੂ ਖਿਲ ਤਾ ਚੁਕਾ
3: ਚੁਕ ਜੋ ਤਾ ਚੁਕਰਾ
2: ਚੁਨਾ ਤਾ ਚ ਮਾਨਿੰਦ ਓ ਨੀ ਹੀ ਓ ਮਾ ਸਾਂਬਾ ਕਾਰਾਲੀ ਮਾਲੋ ਨਾ ਤੇ ਪਾਮੀ ਚੂ ਹੋਟ ਆ ਚੁਕਰ ਗੇਰਗਿਨਾ ਸ਼ਤਾਨ ਮਰਤਨ ਨੂ ਮਾਰ ਚੂ ਤੀ ਸ਼ੁਨੀ ਪਾਮਰ ਕੋ
3: ਤੇ ਰੇ ਚੋ ਤਾ ਰੇ ਤਾ ਯਾਂ ਚਿਗ ਚਿਗ ਜ਼ਗ ਮਾਰੀ ਮੋ
2: ਓ ਨਾ ਕਰੀ
3: ਨਾ ਆਪਾ ਮਾਨਿ ਗੇ ਯੋਂਗ ਮ ਜੁਕਿਆ
2: ਓ ਤੇਰਾ ਕੋਬਾ ਜੀ ਤੇ ਨੀ ਚੂ ਹੋਟ ਆ ਯੋਂ ਤੁਤੇ ਕੋ ਯੋਗੀ ਦੀ ਮਾਸ਼ਿਨਾ ਤਾ ਅਨਿਗ ਯੋਟੋਂ ਸ਼ਾਰਾ ਨਿਗ ਯੋਟੋਂ ਕਪਾਰ ਨਿਗ ਯੋਟੋਂ ਸ਼ਾਉ ਨੂ ਚਿਹਿਓਲਾ
3: ਹੀਗ ਆਪਾ ਲੇ ਲੇ ਚਿੰਗਾ ਲੋਟਾਂ ਚਿੱਤਮ ਕੀਰਾ ਆਮੀ ਕਰਾਨੀ ਨਾ ਮੋ ਚੋਤਰ
2: ਚਿੰਗਾ ਨੀ ਜਿਨੀ ਕਾਰਾ ਤੇ ਜਿਨਾ ਤਾਂ ਇਹ ਕੋਪਾ ਦੇ ਤੇਂਗੋ ਹੋਟਾ ਹੋਟਾ ਕਰਨਾ
3: ਆਪਾ ਲੇ ਲੇ ਕਿ ਕੋਪਾ ਦੇ ਤੇਂਗੋ
2: ਓ ਨਾ ਕੋਪਾ ਦੋਕ
3: ਯਾ ਚਦਗਰ ਰੇਮਾ ਖੋਟਾ
2: ਅਰਗੇਰਗਨਾ ਸ਼ਾਕੋਂ ਅਰਗੇਰਗਨਾ ਅਸ਼ੋ ਸ਼ਾਵਾ ਤੇ ਮਤ ਪਾਤਾਂ ਤਖਚੇ ਮਤ ਪਿਆ ਨਾ ਤਨ ਚੋਨਾ ਅਰਗੇਰਗਨਾ ਖੋਟਾ ਅਰਗੇਰਗਨਾ ਤਖਚੇ ਸੇਨੂ
3: ᱟᱨᱚ ᱱᱟᱨᱟ ᱠᱚᱯᱟᱫᱮ ᱭᱚᱠᱤᱭᱟ
2: ᱭᱟ ᱛᱟᱫᱮ
1: ᱭᱟ ᱧᱩᱧᱤᱵᱤ ᱱᱟᱪᱷᱩᱝ ᱪᱤᱴᱨᱚ ᱥᱚᱛᱮᱱᱟ ᱛᱤᱪᱷᱚ ᱪᱮᱜᱟᱝᱜᱤ ᱛᱮᱨᱝᱜ ᱱᱟᱪᱷᱩᱝ ᱥᱤᱯᱮᱨ ᱜᱟᱪᱷᱞ ᱛᱟᱥᱩᱝ ᱞᱮᱱᱥᱤᱱ ᱭᱟᱝᱨᱛᱚᱝ ᱥᱢᱫᱟ ᱱᱤᱡᱚᱜᱨᱟᱱ ᱛᱟ ᱞᱮᱱᱥᱤᱱ ᱫᱟᱜ ᱥᱚᱢᱡᱤᱜ ᱵᱟᱛᱟᱝ ᱫᱚᱱᱥᱤᱱ ᱵᱟ ᱱᱚᱨᱚ ᱥᱚᱛᱟᱝ ᱥᱚᱢᱡᱤᱜ ᱜᱟᱝ ᱠᱨᱟᱣᱟ ᱞᱟᱡᱟ ᱴᱟᱠᱤ ᱥᱴᱟᱠᱞ ᱣᱟ ᱥᱚᱱ ᱢᱟᱨᱤᱱ ᱪᱤᱱ ᱛᱟᱝ ᱪᱮᱪᱤᱯ ᱛᱟᱠᱞ ᱣᱟ ᱜᱟᱝᱴᱷ ᱪᱮᱨᱤᱝ ᱤᱱ ᱛᱟᱝ ᱡᱤᱢᱤ ᱞᱮᱱᱥᱤᱱ ᱱᱟ ᱪᱚ ᱭᱟᱝᱪᱤᱨ ᱴᱟᱭᱚᱝ ᱛᱟ ᱫᱮᱢᱩᱥᱤ
3: ᱱᱟᱨᱤᱝ ᱟᱛᱤᱝ ᱟᱠᱤᱨ ᱢᱟᱱᱤᱱ
2: ᱭᱟ ᱭᱟ ᱱᱟᱥᱤᱥ ᱠᱮᱥᱚ ᱜᱮᱨᱜᱤᱱ ᱛᱟ ᱯᱷᱟᱢᱟᱛᱟᱱ ᱨᱟᱭᱪᱮ ᱠᱟ ᱟᱯᱟ ᱠᱚᱯᱟ ᱢᱮᱱᱩ ᱠᱚᱛᱟᱱ ᱟᱫᱤ ᱟᱠᱟᱥᱟᱱ ᱫᱟᱱ ᱨᱟ ᱜᱮᱨᱜᱤᱱ ᱨᱤᱫᱟᱱ ᱫᱟ ᱠᱟᱨᱮ ᱨᱮᱠᱨ